ਨੇ ਸੁਣਾ ਦੀ ਅਬ ਸੁਨ ਮੁਝਕੋ ਪਾਸ ਹਟ ਬੈਠ ਫਿਰ ਚੈੱਕ ਕਰ ਫਲੋ ਪੂਰੀ ਹੈ ਤੇ ਰੇਸ ਐਂਡ ਇਨ ਇੰਗ ਰੇਸ ਪਰ ਰੇਸ ਵੋ ਹੀ ਜਿੱਤੇ ਜੋ ਸਟੇਡੀ ਐਂਡ ਸਲੋ ਬੈਮ ਬੈਮ ਦਿਲ ਧੜਕੇ ਡਰ ਕਰਕੇ ਕਿਤੇ ਕੀ ਕਰਤਾ ਹੈ ਹਾਂ ਸੁਣ ਕੇ ਤੇਰੀ ਸਾਰੀ ਕਹਾਣੀ ਹਰ ਸ਼ੈਤਾਨੀ ਕਰਤਾ ਹੈ ਹਾਂ